0: Yorkton is NBC Radio at 92.9.
1: Salute to the NBC, that on the road, as a good see David McIntyre, who is here, see John Sarah Nitzin daily PAGC gathering. Then a song, the Lante Duke, and be such as the Anzilla Nibali Natase, you Nibali Chu, Nibali Choku, it is Shanto, it hit it. I got Janisi at the Sole, hey, Jab. Yeah, don't registration, then I see Tantan daily, we see not as a song. Security dilate ya son selante honi don tineke kwen san dana ya tena no te tazen tos sel ya tiase selot ine heni la o des robolard e chota ya tiase ya masi do kan pe so woni ai mo des dana te
2: esa ile re ya se da dana san halo ti ha ya se de ha kani dani ya kani atun ati go chi do li ya dana hanu is in la ze nana ze Better it is a letter, a bit done. Did they need daily meeting to try and live? Yeah, yeah. Father, they are the other regard of the bit you go only near the really.
1: Can it do nothing? Yaw, a dream not John won't ask.
2: Hey, John, now you're lowly a chilling. The talk where Janet also a bill do a jar. I can't be there, but 9 hours, 10 hours. Then Charlie, the Bilane Gahela, the Takuzo in the daddy, I think it's a natural. Good do, Zanko Ida, the Nedra, it's not quit in other room. I don't, it is not a quit, and you got the good uni. I got an idea, Billy Taudi, that day. It is a his answer. He said it in a sunny day, or you turn it in. It's a need only. That's a general Iran Lihani, ya. I took a chill as a good can do it. Berkara is a thing in the gana 2 years ago, now, yeah. I took a good to go to. I think they beat my Berkara is a gana.
1: My basic one, Liade, Kua, three hotziat in the lab. See, this inhilid, the nationality, a subinary, snilla, you see, that is subinary, newly, than to such a diet, helgally, hells on the gosha.
2: And at least I get at two as honesty. Who are you, a cunning dealer? You got a little needle, you call, not a coat, yeah. Who is generally be nearly sound and on the coat, eat only barrage or honey than not. Don't they think any of are they? None of it is a share with Kate to a two battery young legal who did this. You go who a share can do it. Then a better be me, the child a hell in. Don't they call it out? Is it done it done at long? You have sat there the honey dealio. Nani, not cowley, the battery young had a deal. Go who a honey out. As I did, done it in a heart in a tanko the contour on the demons. I call it then I got to it down the better. You need in art on there. Very ill, it too late. You be tele did I do as tear those needy, then you tell it tear those needy. So the way done and none of the done and nulla can't take it. It is a yeah, tear those new. Ray got to know still over Lana, they say, but I'm trying. I deal in with that deal. Are you the tea betano tea? I see Chalera because tea is there. The tea betano tea, they go, they look in a tea betoot me. In there, they say, die. They call it a little older than I need. Do I see another day? I was still in the laha. A how we been near, I see. I did only betray Ilita, a John Haredo Ada. It is a no two hotel, only a day, a doosney. ਨਹੀਂ ਠੀਕ ਉਸ ਨੇ ਉੱਥੇ ਨੋਇਸ ਤੇਲੇ ਨਵਾਂ ਸੰਭਾਵ ਲਿਆ ਨੋਤਾ ਨੋ ਲਿਆ ਸੇਰ ਇੱਥੇ ਜੋ ਉਸ ਨੇ ਮਾਤੀ
1: ਇਸ ਤਿਆਰ ਨਿਮ ਕੋਈ ਹੋਚਿਆ ਸੁਨਾ ਤੇ ਦੇਬ ਤੂੰ ਬਾਰਿਸ ਅਸੀ ਜਾਂ ਨਿਸੋ ਖੁਦ ਇਸ ਸਾਜਦਾਨ ਲੀ ਨੋ ਚਾਸੀ ਦਰਾਂ ਲਿਆ ਨੇ ਦਾਦੀ ਨੰਨੋ ਤੇ ਵਟ ਆਸਨਾ ਦੇ ਨੋ ਸਾ ਨੋ ਚਾਸਦਾਨ ਖਾਨੋ ਨੰਦਾ ਨਾਲ ਨੇ ਐਦਰੀ ਸਾ ਹੁਚਿਆ ਸਾ ਤੇ ਦੇਬ ਨੋ ਚਾਸਦਾਨ ਖਾਨੋ ਬਟ ਅਸ ਰੋਹ ਤੇ ਸਨਾ ਨੋ ਹੈ ਤੇ ਦੀ ਨੋ
2: ਇਲਾ ਇਹ ਜੀ ਸਾ ਕੇ ਆਦਾਂ ਨੇ ਜ਼ਾਨੇ ਕੇ ਉਨੀ ਦੇ ਸਾਜਨ ਸੇ ਤੇ ਦਾਨ ਦੇ ਜੋ ਇਹ ਜੀ ਦਾ ਅਸੀ ਬਾ ਯਾ ਠੀ ਲੈ ਅਸੀ ਆ ਤੇ ਸੇ ਉਹ ਠੀ ਦੇ ਦੇ ਅਸੀ ਖੇ ਲਿਓ ਲੈ ਇਹ ਜਰੇ ਜੂ ਕੋ ਇਨੇ ਆ ਦਿਰੇ ਆ ਜੂ ਜੰਬੂਰੀ ਦੇ ਗੇ ਆ ਖਾਲੀ ਦੇ ਦੀ ਦੀ ਸੇ ਇਹ ਜੀ ਅਤੂ ਦਾ ਉਹ ਜੀ ਇਹ ਜੀ ਅਤੂ ਬੇਬਾ ਦੇ ਹੋ ਲੈ ਇਹ ਗਲਾ ਬਦਾਰੇ ਠੇ ਆ ਲੋ ਤੇ ਉਹ ਕੇ ਲੋ ਤੇ ਆ ਯਾ ਠੀ ਕੁ ਨਾਲੇ ਦਾ ਇਹ ਗਲਾਂ ਲੈ ਜੂ ਦਾ ਇਹ ਗਲਾਂ ਲੈ ਆ ਤੂੰ ਨੂੰ ਚੋਰੀ ਨਾਲੇ ਤਨ ਤਨ ਬਾਸੂ ਗਾਲੀ ਉਹ ਜਨਾਸੀ ਕਨਾ ਦੇ ਨਾਲੀ ਸ਼ਾਹ ਹੋਣੀ ਜਨਾ ਇਹ ਹੋ ਤੂੰ ਇਹ ਗਲ ਯਾ ਥੀ ਬਾਜ਼ੇ ਆਏ ਦੇ ਹੋ ਯਾ ਆ ਦਨ ਨੂੰ ਨੀ ਦੇ ਨਾ ਨੇ ਨੀ ਦਾ ਤੂੰ ਬਣ ਲੈ ਹੋ ਇਹ ਲੋ ਇਹ ਜੀ ਸਦਾ ਯਾਰ ਇਹ ਥੀ ਨਾ ਕੋ ਯਾ ਨੂੰ ਯਾ ਨੂੰ ਥੇ ਤਾਂ ਦਨ ਜੀ ਦੇ ਦੇ ਕੋ ਇਹ ਨਾ ਇਹ ਆ ਤੇ ਬੇਜ਼ਾਨੇ ਨੋਂਦਿਆ ਸੀ ਆ ਬੇਦਾਰੀ ਥਾਉਣ ਲਈ ਲਿਓ ਕਹਿੰਦੇ ਸੀ ਇਹ ਕੋ
1: ਇਸ਼ਾਂਸ ਨਾ ਦੇਖੋ ਦਿਨਿਆ ਸੀ ਨੋ ਆਹੀ ਚੁਨਿਆ ਇਹ ਗਲੇ ਇਹ ਗਲੋ ਐਂ ਲੋ ਕਿ ਆ ਰੇ ਸੀ ਸੀ ਨੂਰਿਲ ਕਰੇ ਆ ਬੇਚਾ ਇਹ ਟਾਲਾਂ ਤੋ ਤੂ ਨਾ ਇਹ ਟਾਲਾ ਜਾਓ
2: ਨਾ ਨੀ ਦਨ ਇਹ ਕਿਸੇ ਵੀ ਨਹੀਂ ਲਿਆ ਆ ਤੇਰੇ ਇਹ ਜਿਹੜੇ ਆਤਵਾ ਸੀ ਕੋ ਇਹ ਜੂ ਹੋ ਉਹ ਕਹਿੰਦੇ ਸੀ ਯਾ ਠੀ ਨਹੀਂ ਅਠੀ ਨੇ ਤਾਰੇ ਇਹ ਗਲਾ ਬੇਤਾਰੇ ਇੱਥੇ ਇਹ ਯਾਠੀ ਬਾਜ਼ਾ ਹੈ ਕੋਈ ਯਾ ਦਨ ਨਾਨੀ ਜਿਹੜੇ ਜੀ ਸਾ ਸੀ ਤੇ ਨਾ ਨਾ ਤੇ ਸੀ ਸਾ ਹੋ ਲਾ ਇਸਾ ਦਾ ਹੈ ਇਹ ਖਲਨੇ ਕੋ ਇਹ ਕੋ ਇਹ ਗੇ ਨੇ ਮੈਂ ਦਨ ਨੀ ਉਹ ਲਿਆ ਨਾਨੀ ਦਰੋ ਇਹ ਖਲੋ ਤੇ ਜਨ ਕੋ ਇਹ ਯੂ ਬੇਪਾਜ਼ੇ ਯਾ ਤੇ ਠੀ ਨਾਨੀ ਤੇ ਇਹ ਤਾਂ ਦੇ ਆਸਤੀ ਹੋ ਲਈ ਨਾਨੇ ਦੀ ਇਹ ਗੱਲ ਹੈ ਨਾ ਠੀਕ ਦਾ ਦੇਖੋ ਉਦੋਂ ਨੀਤੀ ਤਰਤਾ ਕੋ ਯਾਦਾਂ ਨੇ ਥਾਂ ਇਹ ਆ ਬੇਜ਼ਾਨ ਬੇਗਾਦਾਨਾ ਤੇ ਤੋ ਦੇ ਆਜੋ ਇਹ ਆ ਤੇ ਨੀ ਦੇ ਵੀ ਬਾ ਵੇ ਨੀ ਥਾਂ ਨੀ ਯਾ ਹੈ ਨੀ ਲੈ ਕੋ ਨਿਓ ਇਹ ਲੈ ਇਦਨ ਇਹ ਦੇ ਇਹ ਯਾਦਾਂ ਫਰਨੇਸ ਤਨ ਗਦੇ ਜਾਂਦੇ ਇਸਰਾ ਦੀ ਹੈ ਇਹ ਯਾ ਰੇਯੂਤਨ ਇਹ ਆ ਤੇ ਰਹੇ ਆ ਤਾਂ ਤੇ ਦੇ ਗਏ ਉਹ ਕਹਿ ਲੋ ਤੇ ਤੇ ਨੰਨ ਨੂੰ ਲੀ ਤਾਂ ਤੇ ਦੇ ਕੇ ਨੂੰ ਤਾਂ ਦੇ ਇਹ ਹੀ ਥੇ ਆ ਇਹ ਤਾਂ ਇਹ ਆ ਇਹ ਆ ਬਦਾਰੀ ਥੀ ਆ ਇਹ ਆ ਮੈਂ ਇਹ ਆ ਜਾ ਨੋ ਦਰ ਸੀ ਇਟ ਇਹ ਇਹ ਦਨ ਇਹ ਦਾ ਇਹ ਨਾ ਨੇ ਨਾ ਇਹ ਯਾਰਤ ਇਹ ਇਹ ਲੋ ਅਤੀ ਗਨਾ ਦੇ ਹੋ ਇਹ ਯਾਰਤ ਇਹ ਤੇ ਦਰ ਇਹ ਵੇ ਅਸੀਂ ਖਲੇ ਰਾਤ ਇਧਰ ਨਹੀਂ ਇਧਰ ਨਾ ਨਾ ਨਹੀਂ ਇੱਧਰ ਨੇ ਕਿਹਦੇ ਦਨੇ ਨੀਲ ਦਨੇ ਨਾ ਨੇ ਦਰੇ ਇੱਕੋ ਅਨੀਲ ਨਾ ਇਹ ਕੋਈ ਦਨੇ ਨੋ ਖਾ ਠੀਲ ਲਾ ਕੁਲ ਇਤੋ ਦਰੀ ਦਿਲ ਲਾ ਕਿ ਨੋ ਇੰਨਾ ਨਾ ਗਰੇ ਨੇ ਨੇ ਨੇ ਤੇ ਨੀ ਦਾ ਯਾ ਤੀ ਕੁਆਂ ਕਿ ਥਾਰ ਦਨ ਥੀ ਆ ਦੋਇ ਲਾ ਨੋ ਨੀ ਕੋ ਆ ਕੋ ਆ ਦਾਈ ਦਨੋ ਨੀ ਦੇ ਕੇ ਦੇ ਕੋ ਉਹ ਅਲੇ ਨੂ ਤੇ ਨੀ ਦਾ ਦੇ ਹੇ ਲਾ ਦਨੇ ਗੋ ਦੇ ਯੇ ਤਾ ਨਾ ਰੇ ਦੇ ਲਾ ਤਾਦਿਆਏ ਅਦਨ ਤਨੇ ਥਾਲੇ ਅਤੁਲ ਸਿਆਏ ਕਿ ਥਾਰੇ ਰੂ ਬੈਨੋ ਬੈਨੋ ਜ਼ਾਂ ਤਾਂ ਇਲੇ ਨੇ ਕੋ ਬੇ ਕੋਈ ਦੇ ਇਆ ਇਆ ਤਾਦਿਆ ਆ ਇਹ ਦੇ ਇਹ ਗਲ ਆ ਬਾਦਾ ਦੀ ਇਥੇ ਨੀ ਜ਼ਾਂ ਇਹ ਤਨੇ ਦੀ ਇਹ ਤਾਂ ਤੇ ਥਾਏ ਹੋ ਰਹੀ ਯੂ ਨਨ ਨਾ ਨੇ ਦੇ ਅਤ ਬੇ ਥਨੀ ਤੇ ਦੇ ਨੇ ਇਹ ਖਾਣਾ ਲਿਦਾ ਖਲੋ ਫਿਸ਼ੂ ਦੇ ਇੰਦਨੇ ਕੇ ਦੇ ਨਰੋਤੇ ਅਤੇ ਦੀਦੀ ਕਾਰ ਅਸੀਂ ਇੱਥੇ ਤਾਂ ਰਹਿੰਦੀ ਹੈ ਕਿਉਂ ਇਹ ਰਹਿੰਦਾ ਨਾ ਬਾਨਾ ਇੱਕ ਲੋ ਲੈ ਬਾਨਾ ਤੇ ਦੋ ਹਾਲ ਇਹ ਲੈ ਕੋਈ ਦਿਨ ਬਾਹਰ ਵਿੰਨਾ ਤਾਂ ਬਾਨੇ ਤੇ ਲੈ ਰਹਿੰਦਾ ਨਾ ਕਿ ਬੁਰੇ ਤੇ ਲੈ ਸੀ ਉਹਦੀ ਨਾ ਅਤੇ ਦੋ ਤਾਂ ਬਾਹਰ ਲੋ ਬਾਹਰ ਚੋਏ ਥੋੜਾ ਦਾ ਆ ਰਹੇ ਕਿਉਂ ਇਹ ਨਾ
1: ਨਹੀਂ ਸੁਣ ਇਸ ਤਿਆਰ ਨਹੀਂ ਕੋਟ ਲਾਹੌਟ ਬਿਲ ਗਲੇ ਆਸਾਨੀ ਯਾ ਜਾਂਚੀ ਨੇ ਗਾਇ ਨੇ ਆਂਸਨਾ ਜੇ ਦੇ ਬਕੋਨੀ ਖਾਨੋ ਸਾਮ ਅਟਲਾਂਟਿਕ ਨੇ ਗਾਇ ਨੇ
2: ਆ ਤੇ ਜੁਨੀ ਗੇ ਨੂ ਤੇ ਨਾਈ ਦੇ se kuidane ga ilene. Heta atne de tibe bela da yare ye kale na gale kaya dan hel thadasine. Ku ete kenete dan ga jo eta de 15 ot in another de ate yere asi inirinio. Udiran li bure na udire da udiran li. E itane ya ta de le de ku yire de. Ba ta ni ta ta te de de ku ja. Ku ta ya ta ti.
1: Bye, see the dear. I sat there. Coa, can you call it Nila Charles and the Gaia? Don't it? Good don't count also. I saw Yatida on a don't hold the up. Then I got the Beret and it on.
2: No, Eden. Don't the Kune Chile and Yasas in the near little gate, you were right. I heard it. I don't know. Taoji, really. But really, Sambatambanit Adam, Adin Nello, Egon Edo, no heads are de Yarat Edo, Danny did it. She's a queen as a darin there, the queen. Ah, no, I'm not the one who stays on our listen. Can you do the one thing? Ni so tia doru chang la ego ni le il la ra di le a ni go di lo so so a bi o de a te ko a don le khana se na na ba ri ta ba ya ti ye ye ku du le a tu tra de te na na la ba no tra de na ze ka de la yang han tre e yo a don le khana ro ba ta ba ta a No hare nala ilizen tezan tezan tane atu yeda inali khayo ante yetara ne ayetana ko ha yuni de etara idea nun ni lole de ati dare dire ati culture camu ko iho lanu ta pitore a non ite kwa ton le burden de daga de ya tsai ho yo ati daga ha I didn't know her, I know neither. I do it. I think it's not in the end of the cool. But the non is the area. I put out at the Yeda Yerilia. Sick quasi done it. Cheers, you could do it. You like you. Who done it in your news? I go to Tanisia. A yako pass some out do it. Then I go there, done it in a day. I seen it. Iran will it in it. Done it in a youth. I. Then it go there, he could do it still, because it's a zara late in a coat tail. Who's on top of Queenie did it? Can I see? Can I do ye abaya tears? And you none of got air. Then another dagger do it when you see it. A cigar needed it in a yare, it's here than a year. A non is it in a case, Sarah did in a candle. Sounds like in a good dinner. Then it's a new case. So, next in the donut is a hindi. The red deer. Don't do it. First, the only thing in the new, you're not to do. What do you want to do? We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. We're not to do it. who do that if I unit or the nana? A dog up town that did a nilada. That nilada, none good an hour on the high only lanita. Who done as the artist, yeah? I did art and it do it with nana. Yes, I do it with the trade deal. They don't know how it got on it, did it? You had done it, and I need did you? Done it Sunday. Then the artist, yeah, been none again, doing none of the good. I did 2000 at the core, you are seeing Senuta Road in La Yunanaga. I see the Nerdio, no high school old Leon. I see down the La Santa, I see Dano, I do yon it out in an ally son, ally La Sendana. I do so well, how better I do than go there to go to Italia. Thank you, that's you, Dilila. And go there, I see I and Tire Bonnet look on it. Egare benita idana idago drase ko asie ni da ni dare ku suwaha e nado
1: anante tan ruskarne sori ni adriasin und a ja und asin und a dambetan da atambal e
2: a dire alesi ba e ja e di un a di britige e te go sta sana ya le asie rande da da dare dir yo ko yo o atse alesi ba e Sibaya Tile. Sas is the song, Kerego, Tuna Lidan Sadan, I live at two one. I do the name to bad dutable in San Conte, Danese. Nanny Kay is in his out letter. PADC Gage. Ya, then in Tietali not dead. Santa Yona already, as soon as they did a delay, as a tilu won't you there. And all the Siba is there. This near the new second tila no sintana, and Yanis only then to no tilu, some regular than a son halabriting.
1: Ah, mercy, said La Norosin, Sello El Nidon, can be, but Relian and La, ya, the Borowal Yan, mercy cho.
2: Sit here and say the bit. The gun I shoot us, the Tuniana.
1: Call you.
3: You might think all money managers are the same. But while some advisors may push high commission investment products, Fisher Investments avoids them. Some advisors may have complex fees. Fisher Investments doesn't. Our fees are aligned with the value of your portfolio. Fisher Investments. Clearly different money management. Investing in stock markets involves the risk of loss.
0: NBC Radio.